0: सोफिस्टिकेटेड वर्चुअल रिलेशनशिप एसोसिएट जो समझे आपकी जरूरत, दे स्मार्ट एडवाइस और करे हर काम इन लाइटनिंग स्पीड, यानी सिर्फ सीमलेस बैंकिंग एंड मेनी अदर एक्साइटिंग बेनिफिट्स। आज ही विजिट करें अपनी नियरेस्ट SBI ब्रांच और प्रीमियर बैंकिंग एक्टिवेट करें। टर्म्स एंड कंडीशंस अप्लाई।
1: थोड़ी ही देर में आप सुनेंगे लाइव पंजाबी फोन इन प्रोग्राम सुनेहे मित्रां दी। क्या आप बेचना चाहते हैं अपना प्लॉट, मकान, पुरानी गाड़ी या घरेलू सामान?
2: क्या आप ढूंढ रहे हैं जीवन साथी, या फिर आप देना चाहते हैं जन्मदिन, मैरिज एनिवर्सरी, गृह प्रवेश या किसी विशेष अवसर की शुभकामनाएं?
1: अब आपकी हर छोटी बड़ी सूचना पहुंचेगी लाखों लोगों तक आकाशवाणी चंडीगढ़ के क्लासिफाइड विज्ञापनों से।
2: दुकान, बिजनेस, स्कूल या हॉस्पिटल के उद्घाटन की घोषणा हो, प्रवेश सूचना, टेंडर नोटिस, स्कूल एडमिशन्स या सांस्कृतिक, साहित्यिक और खेल आयोजनों की जानकारी, सब कुछ आकाशवाणी चंडीगढ़ से प्रसारित करवाएं आसान और किफायती दरों पर।
1: 15 शब्दों में दें अपना क्लासिफाइड विज्ञापन, अतिरिक्त शब्दों की भी सुविधा उपलब्ध।
2: अधिक जानकारी और बुकिंग के लिए संपर्क करें
1: आकाशवाणी चंडीगढ़ सेक्टर 34D या हमें फोन करें, हमारा टेलीफोन नंबर है 2601846।
2: कम खर्च, बड़ी पहुंच,
1: आकाशवाणी चंडीगढ़। FM 107.2 MHz पर ये आकाशवाणी है और आप सुन रहे हैं विविध भारती का चंडीगढ़ केंद्र। लीजिए अब सुनिए लाइव पंजाबी फोन इन प्रोग्राम सुने ही मित्रां दे।
3: सुने ही मित्रां दे, ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ, ਸੁਨੇਹੇ ਮਿੱਤਰਾਂ ਦੇ।
1: ਇਸ ਪੰਜਾਬੀ ਫੋਨ ਇਨ ਪ੍ਰੋਗਰਾਮ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰਮੇਸ਼ ਕਪੂਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਹੋਰ ਸੁਣਾਓ ਦੋਸਤੋ, ਕੀ ਹਾਲ ਚਾਲ ਹੈ? ਹਮੇਸ਼ਾ ਵਾਂਗ ਅੱਜ ਵੀ ਸਾਡੀ ਵਾਹਿਗੁਰੂ ਅੱਗੇ ਇਹ ਅਰਦਾਸ ਹੈ ਕਿ ਤੁਸੀਂ ਚੜ੍ਹਦੀ ਕਲਾ ਚ ਹੋਵੋ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਸੁਨੇਹੇ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾਈਏ, ਆਕਾਸ਼ਵਾਣੀ ਚੰਡੀਗੜ੍ਹ ਦਾ ਇੱਕ ਸੁਨੇਹਾ ਆਪਣੇ ਪਿਆਰੇ ਸਰੋਤਿਆਂ ਦੇ ਨਾਂ। दोस्तों, जिंदगी सुख दुख दा संगम है। जिंदगी दे सफर च कई बार सानू मुश्किलां दा सामना भी करना पैंदा है। कहंदे ने जिद्दां कोई भी ताला चाबी तो बगैर नहीं बनदा, उदां ही कोई भी ऐसी मुश्किल नहीं जिदा कोई हल ना होए। याद रखो, मजबूत इरादे, अपने आप ते भरोसा ते सबर हर मुश्किल नू पार पाण दी चाबी है। हुण वारी है तुहाडे सुनेहियां दी, आओ फिर सुनीए तुहाडे सुनेहे। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
4: ਹਾਂਜੀ, ਮੈਂ ਰਾਮਵੀਰ, ਪਿੰਡ ਖਿਰਮਤ, ਜ਼ਿਲ੍ਹਾ ਕੁਰਕਸ਼ੇਤਰ, ਹਰਿਆਣਾ ਤੋਂ ਬੋਲ ਰਿਹਾ ਜੀ।
1: ਜੀ ਰਾਮਵੀਰ ਜੀ, ਕੀ ਹਾਲ ਚਾਲ ਹੈ ਤੁਹਾਡਾ?
4: ਮੈਂ ਬਿਲਕੁਲ ਚੰਗਾ ਜੀ, ਯਾਦ ਕਰਦਾ ਵਾਹਿਗੁਰੂ ਸਭ ਨੂੰ ਚੰਗਾ ਹੀ ਬਖਸ਼ੇ ਜੀ।
1: ਮੌਸਮ ਕਿੱਦਾਂ ਦਾ ਤੁਹਾਡੇ ਉੱਥੇ?
4: ਮੌਸਮ ਚੰਗਾ ਹੋ ਰਿਹਾ ਜੀ, ਤੇ ਕੁਝ ਬਦਲ ਛਾਏ ਹੋਏ ਨੇ, ਬਾਰਿਸ਼ ਜਿਹੜੀ ਹੋਈ ਹੈ ਥੋੜੀ ਜੀ, ਠੰਡਾ ਬਣ ਰਿਹਾ ਜੀ।
1: ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
4: ਸੁਨੇਹਾ ਤੋਂ ਇਹੀ ਹੈ ਜੀ, ਬੰਦਾ ਜਿਹੜਾ ਜ਼ਿੰਦਗੀ ਵਿੱਚ ਜ਼ਿਆਦਾ ਸੋਚ ਵਿਚਾਰ ਕਰਦਾ ਜਾਂ ਟੈਨਸ਼ਨ ਕਰਦਾ, ਉਹ ਨਹੀਂ ਕਰਨੀ ਚਾਹੀਦੀ ਜੀ। ਪਰਮਾਤਮਾ ਨੇ ਜੇ ਸਾਨੂੰ ਸਭ ਕੁਛ ਦਿੱਤਾ ਹੈ ਜੀ, ਖੁੱਲੀ ਹਵਾ ਸਾਹ ਲੈਣ ਦਿੱਤੀ ਹੈ ਜੀ, ਖਾਣ ਪੀਣ ਨੂੰ ਧਰਤੀ ਮਾਤਾ ਦਿੰਦੀ ਹੈ ਜੀ,
1: ਜੀ
4: ਤੇ ਸਾਡੇ ਗੁਰੂਆਂ ਨੇ ਪਿਤਾ ਨੇ ਵੀ ਸਾਨੂੰ ਸਿੱਖਿਆ ਦੀ ਹੈ ਵੀ ਜ਼ਿਆਦਾ ਕਿਸੇ ਚੀਜ਼ ਵੱਲ ਨਾ ਚੁੱਕੋ, ਜਿੰਨੀ ਜ਼ਰੂਰਤ ਹੈ ਓਨੀ ਹੀ ਸੋਚੋ, ਜ਼ਿਆਦਾ ਟੈਨਸ਼ਨ ਕਿਸੇ ਗਹਿਰਾਈ ਨਾਲ ਨਾ।
1: ਬਿਲਕੁਲ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਸਬਰ ਰੱਖਣਾ ਚਾਹੀਦਾ ਹੈ। ਸਬਰ ਤੇ ਸੰਤੋਖ ਜਿਹੜਾ ਉਹ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਹੈ, ਦੌੜ ਕਦੀ ਖਤਮ ਹੋਣੀ ਨਹੀਂ, ਹੈ ਨਾ?
4: ਦੌੜ ਨਹੀਂ ਖਤਮ ਹੋਣੀ ਜੀ।
1: ਤੇ ਇਸ ਕਰਕੇ ਜੋ ਤੁਹਾਡੇ ਕੋਲ ਹੈ ਉਹਨੂੰ ਸੰਭਾਲ ਕੇ ਰੱਖੋ, ਉਹਦੀ ਕਦਰ ਕਰੋ। ਬਹੁਤ ਚੰਗਾ ਲੱਗਾ ਰਾਮਵੀਰ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
4: ਚੰਗਾ ਜੀ,
1: ਸੁਨੇਹੇ ਮਿੱਤਰਾਂ ਦੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ

0: 2660615 2660617 2660619 ਚੰਡੀਗੜ੍ਹ ਦਾ ਐਸਟੀਡੀ ਕੋਡ ਏ 0172 ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਕੌਣ ਬੋਲ ਰਿਹਾ ਹੈਲੋ ਜੀ ਕੌਣ ਸਾਹਿਬ ਬੋਲ ਰਹੇ ਹੋ ਨਮਸਕਾਰ ਜੀ ਅਮਿਤ ਸ਼ਰਮਾ ਜੀ ਤੁਸੀਂ ਮੈਨੂੰ ਲੱਗਦਾ ਰੇਡੀਓ ਦੇ ਕੋਲ ਹੀ ਕਿਤੇ ਬੈਠੇ ਹੋਏ ਤੇ ਆਵਾਜ਼ ਖਰਾਬ ਹੋ ਰਹੀ ਤੁਹਾਡੀ ਵਿੱਚ
1: ਨਹੀਂ ਸਰ ਜੈਸੇ ਕਿ ਆਨਲਾਈਨ ਸੁਣ ਰਿਹਾ ਥਾ ਸਰ ਆਪ ਆਨਲਾਈਨ ਹੋ ਸਰ
0: ਬਿਲਕੁਲ ਆਨਲਾਈਨ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ ਤੁਸੀਂ
1: ਕੀ ਬੋਲੇ ਸਰ
0: ਪਹਿਲਾਂ ਤੁਸੀਂ ਆਪਣਾ ਰੇਡੀਓ ਜਿਹੜਾ ਉਹ ਬੰਦ ਕਰ ਲਓ ਜਾਂ ਤਾਂ ਹੀ ਤੁਹਾਨੂੰ ਸੁਣਾਈ ਦੇਵੇਗਾ
1: ਨਹੀਂ ਸਰ ਬੰਦ ਹੈ ਉਹ ਤਾਂ ਰੇਡੀਓ ਤਾਂ ਬੰਦ ਹੈ ਸਰ ਪੰਖਾ ਬੰਦ ਕਰ ਰਿਹਾ ਪਰਾਟਾ ਚੱਲ ਰਿਹਾ ਸਰ
0: ਇਸ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ
1: ਇਹ ਕਹਿਣਾ ਚਾਹੂੰਗਾ ਸਰ ਜੈਸੇ ਕਿ ਕੋਈ ਵੀ ਯੁਵਾ ਹੈ ਉਹ ਨਸ਼ੇ ਸੇ ਦੂਰ ਰਹੇ ਸਰ ਅਭੀ ਆਪਨੇ ਜੈਸੇ ਕਿ ਕੈਂਸਰ ਕੇ ਬਾਰੇ ਮੈਨੂੰ ਬਤਾ ਰਹੇ ਥੇ ਸਰ
0: ਜੀ ਜੀ
1: ਬਹੁਤ ਅੱਛਾ ਵਿਸ਼ੇ ਥਾ ਸਰ ਮੈਂ ਸੁਣ ਰਿਹਾ ਥਾ ਔਰ ਜੈਸੇ ਕਿ ਇਹ ਬੀੜੀ ਹੁੱਕਾ ਤੰਬਾਕੂ ਇਨ ਸੇ ਸਬਸੇ ਦੂਰ ਰਹੇ ਨੇ ਸਰ
0: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਦੇਖੋ ਨਸ਼ਾ ਕੋਈ ਵੀ ਹੋਵੇ ਉਹ ਕਿਸੇ ਨੂੰ ਕੁਝ ਨਹੀਂ ਦਿੰਦਾ ਸਵਾਏ ਟੈਨਸ਼ਨ ਦੇ ਸਵਾਏ ਤੁਹਾਡੀ ਸਿਹਤ ਖਰਾਬ ਕਰਨ ਦੇ ਪੈਸਾ ਖਰਾਬ ਕਰਨ ਦੇ ਹੈਨਾ ਇਸ ਕਰਕੇ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮਸ ਦੇ ਵਿੱਚ ਇਹ ਸੁਨੇਹਾ ਦਿੰਦੇ ਰਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਨਸ਼ਾ ਕੁਝ ਨਹੀਂ ਤੁਹਾਨੂੰ ਦਿੰਦਾ ਨਸ਼ਾ ਹਮੇਸ਼ਾ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਹਨੇਰੇ ਵਾਲੇ ਪਾਸੇ ਲੈ ਕੇ ਜਾਂਦਾ ਹੈ ਇਸ ਕਰਕੇ ਜੇ ਦੇਖੋ ਤੁਹਾਡਾ ਕੋਈ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਕਰਦਾ ਵੀ ਹੈ ਉਹਨੂੰ ਪਿਆਰ ਦੇ ਨਾਲ ਸਮਝਾਓ ਉਹਦਾ ਸਹਿਯੋਗ ਕਰੋ ਨਸ਼ਾ ਛੱਡਣ ਦੇ ਵਿੱਚ ਹੈਨਾ
1: ਜੀ ਜੀ ਜੀ ਸਰ
0: ਤਾਂ ਕਿ ਉਹ ਇਸ ਚੀਜ਼ ਤੋਂ ਉੱਭਰ ਸਕੇ
1: ਜੀ ਸਰ ਸਰ ਜੀ ਮੈਂ ਸੁਬਹ ਲਗਾ ਲੇਤਾ ਹੂੰ ਆਪਕਾ 9:30 ਵਜੇ ਔਰ ਸੁਣਤਾ ਰਹਿਤਾ ਹੂੰ ਸਰ
0: ਚਲੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਵਾਸਤੇ
1: ਗਾਣਾ ਸੁਣਾਓਗੇ ਸਰ ਗਾਣਾ

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਸਰ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਰ ਮੈਂ ਸੂਰਜ ਗੱਲ ਕਰ ਰਿਹਾ, ਤਹਿਸੀਲ ਚੌਕ ਡਿਸਟ੍ਰਿਕਟ ਸ਼ਿਮਲਾ ਹਿਮਾਚਲ ਪ੍ਰਦੇਸ਼ ਤੋਂ।
0: ਜੀ ਸੂਰਜ ਜੀ, ਹਿਮਾਚਲ ਪ੍ਰਦੇਸ਼ ਤੋਂ ਤੁਸੀਂ ਗੱਲ ਕਰ ਰਹੇ ਹੋ, ਕੀ ਹਾਲ ਚਾਲ ਹੈ ਤੁਹਾਡਾ?
1: ਵਧੀਆ ਸਰ, ਤੁਸੀਂ ਦੱਸੋ।
0: ਬਹੁਤ ਵਧੀਆ ਹੈ। ਅਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਐਕਚੁਅਲੀ ਸਰ ਮੈਂ ਦੋ ਸੁਨੇਹੇ ਲੈ ਕੇ ਆਇਆ, ਮੈਂ ਦੋਨੋਂ ਪ੍ਰੈਜੈਂਟ ਕਰ ਸਕਦਾ ਨਾ?
0: ਜੀ ਜੀ ਜੀ ਬਿਲਕੁਲ।
1: ਪਹਿਲਾ ਸੁਨੇਹ ਤਾਂ ਸਰ ਮੇਰਾ ਇਹ ਹੈ ਕਿ ਜਿਵੇਂ ਲੋਕ ਕੀ ਕਰਦੇ, ਜਿਵੇਂ ਸਲਾਈਸ ਜਾਂ ਕੋਈ ਵਾਟਰ ਬੋਟਲ ਹੁੰਦੀ ਹੈ ਨਾ, ਯੂਜ਼ ਕਰਨ ਤੋਂ ਬਾਅਦ ਸੜਕ ਤੇ ਸੁੱਟ ਦਿੰਦੇ ਨੇ, ਏਦਾਂ ਨੀ ਕਰਨਾ ਚਾਹੀਦਾ।
0: ਜੀ ਬਿਲਕੁਲ।
1: ਤੇ ਦੂਜਾ ਸੁਨੇਹਾ ਸਰ ਮੇਰਾ ਇਹ ਹੈ, ਮੈਂ ਐਕਚੁਅਲੀ ਸਰ ਤੁਹਾਨੂੰ ਤੇ ਜਿਹੜੇ ਤੁਹਾਡੇ ਵੱਡੇ ਵੱਡੇ ਸਟੇਸ਼ਨ ਮਾਸਟਰ ਮਤਲਬ ਜੋ ਜਿਹਦੇ ਉੱਤੇ ਤੁਸੀਂ ਕੰਮ ਕਰ ਦੇਣਾ ਚਾਹੁੰਦਾ
0: ਜੀ ਜੀ,
1: ਕੀ ਸਰ ਤੁਸੀਂ ਐਫ ਐਮ ਰੇਨਬੋ ਚੰਡੀਗੜ੍ਹ ਵਾਸਤੇ ਇੱਕ ਪਹਿਲ ਸ਼ੁਰੂ ਕਰ ਸਕਦੇ ਹੋ ਕਿ ਚੰਡੀਗੜ੍ਹ ਦਾ ਵੀ ਇੱਕ ਐਫ ਐਮ ਰੇਨਬੋ ਸਟੇਸ਼ਨ ਹੋਵੇ?
0: ਬਿਲਕੁਲ ਜੀ, ਤੁਹਾਡਾ ਇਹ ਜਿਹੜਾ ਸੁਝਾਅ ਹੈ ਉਹ ਸਾਡੇ ਅਧਿਕਾਰੀਆਂ ਨੇ ਜ਼ਰੂਰ ਸੁਣਿਆ ਹੋਏਗਾ। ਨਾਲੇ ਤੁਸੀਂ ਜਿਹੜੀ ਗੱਲ ਪਹਿਲਾਂ ਕਹੀ ਹੈ, ਸੁਨੇਹਾ ਦਿੱਤਾ ਹੈ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਖਾਲੀ ਬੋਟਲਸ ਜਿਹੜੀਆਂ ਉਹ ਸੜਕਾਂ ਦੇ ਉੱਤੇ ਸੁੱਟ ਦਿੰਦੇ ਆ। ਹੁਣ ਕਈ ਵਾਰੀ ਜਾਂਦੇ ਕਈ ਲੋਕ ਸੜਕ 'ਤੇ ਜਾਂਦਿਆਂ ਹੋਇਆਂ ਗੱਡੀ ਦੇ ਵਿੱਚੋਂ ਹੀ ਬੋਤਲ ਜਿਹੜੀ ਇੱਕਦਮ ਬਾਹਰ ਸੁੱਟਦੇ, ਕਈ ਵਾਰੀ ਬਹੁਤ ਵੱਡੇ ਵੱਡੇ ਹਾਦਸੇ ਹੋ ਜਾਂਦੇ ਆ ਇਹਦੇ ਨਾਲ।
1: ਬਿਲਕੁਲ ਹੈ ਨਾ ਸਰ, ਗੱਲ ਬੋਤਲਾਂ ਤੱਕ ਹੀ ਨਹੀਂ, ਕਈ ਲੋਕ ਕੀਤਾ ਸਰ ਕੇਲੇ ਦੇ ਛਿਲਕੇ 'ਤੇ,
0: ਬਿਲਕੁਲ ਖਾਲੀ ਰੈਪਰ ਸੁੱਟ ਦਿੰਦੇ ਆ, ਕੇਲਿਆਂ ਦੇ ਛਿਲਕੇ ਸੁੱਟ ਦਿੰਦੇ ਆ, ਹੋਰ ਕਈ ਚੀਜ਼ਾਂ ਇੱਦਾਂ ਸੁੱਟ ਦਿੰਦੇ ਆ ਬਿਲਕੁਲ ਇੱਕਦਮ। ਅਤੇ ਉਹਦੇ ਨਾਲ ਦੇਖੋ ਬਹੁਤ ਵੱਡੇ ਵੱਡੇ ਹਾਦਸੇ ਵੀ ਹੁੰਦੇ ਆ, ਸਾਫ਼ ਸਫਾਈ ਵੀ ਦੇਖੋ ਜਿਹੜੀ ਹੈ ਉਹ ਨਹੀਂ ਰਹਿੰਦੀ।
1: ਨਹੀਂ ਸਰ, ਡਸਟਬਿਨ ਨਾਲੇ ਪਿਆ ਰਹਿੰਦਾ ਤਾਂ ਲੋਕ ਸਾਈਡ ਵਿੱਚ ਸੁੱਟ ਜਾਂਦੇ ਨੇ।
0: ਦੇਖੋ ਜੇ ਤੁਸੀਂ ਮਾਰਕੀਟ ਦੇ ਵਿੱਚੋਂ ਕੋਈ ਸਮਾਨ ਲਿਆ ਤੁਸੀਂ, ਤੇ ਉੱਥੇ ਡਸਟਬਿਨ ਲੱਗੇ ਹੁੰਦੇ ਆ ਅੱਜ ਕੱਲ੍ਹ ਸਾਰੀ ਜਗ੍ਹਾ ਦੇ ਉੱਤੇ, ਤੇ ਤੁਸੀਂ ਉਹ ਡਸਟਬਿਨ ਦੇ ਵਿੱਚ ਪਾ ਦਿਓ। ਨਹੀਂ ਹੈਗਾ ਡਸਟਬਿਨ ਤੇ ਆਪਣੇ ਘਰ ਲੈ ਜਾਓ, ਉੱਥੇ ਡਸਟਬਿਨ 'ਚ ਪਾ ਦਿਓ, ਹੈ ਨਾ?
1: ਮੇਰਾ ਸਰ ਆਹੀ ਰਹਿੰਦਾ ਜੀ, ਜਿਵੇਂ ਕੁਛ ਖਾਈਏ ਪਹਿਲਾਂ ਉਹ ਬੈਗ 'ਚ ਪਾਈਏ।
0: ਜੀ ਜੀ,
1: ਡਸਟਬਿਨ 'ਚ ਪਾਈਏ।
0: ਸੂਰਜ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
2: ਹੈਲੋ।
0: ਹੈਲੋ,
2: ਸਤਿ ਸ਼੍ਰੀ ਅਕਾਲ ਪੁਰ
0: ਸਾਹਿਬ। ਸਤਿ ਸ਼੍ਰੀ ਅਕਾਲ ਜੀ, ਆਵਾਜ਼ ਬੜੀ ਗੂੰਜ ਰਹੀ ਹੈ ਤੁਹਾਡੀ ਅੱਜ।
2: ਮੈਂ ਤੁਹਾਡੇ ਆਖਣ ਤੋਂ ਪਹਿਲਾਂ ਹੀ ਬੰਦ ਕਰਤਾ
0: ਜੀ।
2: ਹਾਂਜੀ, ਹੋਰ ਠੀਕ ਠਾਕ ਪੁਰ ਸਾਹਿਬ?
0: ਕੌਣ ਸਾਹਿਬ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
2: ਮੈਂ ਗੁਰਬਾਜ ਸਿੰਘ ਚੀਮਾ, ਪਿੰਡ ਪੌਰ ਸਿੱਧਾ, ਡਿਸਟ੍ਰਿਕਟ ਕੁਰੂਕਸ਼ੇਤਰ ਤੋਂ। ਕਾਫੀ ਦੇਰ ਬਾਅਦ ਗੱਲ ਹੋਣ ਡਈ।
0: ਹਾਂਜੀ,
2: ਕਾਫੀ ਦੇਰ ਬਾਅਦ ਗੱਲ ਹੋਣ ਡਈ ਹੈ।
0: ਬਿਲਕੁਲ ਬਿਲਕੁਲ, ਬਹੁਤ ਦੇਰ ਬਾਅਦ। ਸਿਹਤ ਠੀਕ ਹੈ ਤੁਹਾਡੀ?
2: ਸਿਹਤ ਨਹੀਂ ਸੀ ਠੀਕ, ਪਿੱਛੇ ਜੇ ਕਰਕੇ ਦੋ ਤਿੰਨ ਮਹੀਨੇ ਮੈਂ ਬਿਮਾਰ ਰਿਹਾ ਬੜਾ, ਮਸਾਂ ਵੱਜਦਾ ਰਿਹਾ। ਚਲੋ ਮੈਂ ਠੀਕ ਹਾਂ।
0: ਚਲੋ ਵਾਹਿਗੁਰੂ ਕਰੇ ਜਲਦੀ ਤੁਸੀਂ ਠੀਕ ਹੋ ਜਾਓ ਔਰ ਇਹ ਹਮੇਸ਼ਾ ਤੰਦਰੁਸਤ ਰਹੋ। ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
2: ਜਦੋਂ ਮੈਂ ਕਿਸੇ ਬਿਰਧ ਮਾਤਾ ਦੇ ਹੱਥਾਂ ਵਿੱਚ ਮਾਲਾ ਤੇ ਖੁੰਡੀ ਦੇਖਦਾ, ਸੱਚ ਪੁੱਛੋ ਤਾਂ ਉਹ ਮੈਂ ਆਪਣੀ ਮਾਂ ਵਰਗੀ ਲੱਗਦੀ ਹੈ। ਮੈਂ ਜਿੱਧਰ ਵੀ ਕਿਸੇ ਬਿਰਧ ਮਾਤਾ ਨੂੰ ਦੇਖਦਾ ਹਾਂ, ਮਨ ਹੀ ਮਨ 'ਚ ਮੇਰਾ ਸਿਰ ਸਤਿਕਾਰ ਨਾਲ ਚੁੱਪ ਜਾਂਦਾ ਹੈ। ਜਦੋਂ ਅਜਿਹੀ ਕਿਸੇ ਮਨ ਮਾਂ ਨਾਲ ਉਸਦੇ ਪੁੱਤ ਰੋਟੀ ਕੱਪੜੇ ਤੋਂ ਬੇਇਨਸਾਫੀ ਕਰਦਾ ਤੇ ਮਾਂ ਦੀ ਮਮਤਾ ਤੇ ਪੀੜ ਤੇ ਵਿਛੋੜਾ ਮੇਰੇ ਤੋਂ ਜਗਿਆ ਨਹੀਂ ਜਾਂਦਾ, ਫਿਰ ਉਸ ਮਾਂ ਵਰਗੀ ਨੂੰ ਇਨਸਾਫ਼ ਦੇਣਾ ਜਾਂ ਦਿਵਾਉਣ ਲਈ ਮੇਰੇ ਹੱਥ 'ਚ ਦਿਮਾਗ ਕੰਮ ਚੱਲਦੇ ਹਨ ਤੇ ਚੱਲਦੇ ਹੀ ਰਹਿੰਦੇ ਹਨ। ਕਈ ਵਾਰ ਮੈਨੂੰ ਨੁਕਸਾਨ ਉਠਾਉਣਾ ਪੈਂਦਾ ਹੈ ਕਿਉਂਕਿ ਹਰ ਬਿਰਧ ਮਾਤਾ ਵਿੱਚੋਂ ਮੈਨੂੰ ਮੇਰੀ ਮਾਂ ਦਿਸਦੀ ਹੈ, ਮੇਰੀ ਮਾਂ ਵਰਗੀ ਲੱਗਦੀ ਹੈ।
0: ਜੀ ਬਹੁਤ ਹੀ ਚੰਗੀ ਗੱਲ ਕਹੀ ਤੁਸੀਂ। ਦੇਖੋ ਮਾਂ ਪਿਓ ਦਾ ਦੇਣਾ ਅਸੀਂ ਪੂਰੀ ਉਮਰ ਨਹੀਂ ਦੇ ਸਕਦੇ, ਹੈ ਨਾ? ਉਹਨਾਂ ਨੇ ਸਾਨੂੰ ਇਸ ਸੋਹਣੇ ਸੰਸਾਰ ਦੀ ਝਲਕ ਵਿਖਾਈ, ਸਾਨੂੰ ਪਾਲਿਆ, ਪਤਾ ਨਹੀਂ ਕਿਸ ਤਰ੍ਹਾਂ ਦੇ ਹੀਲੇ ਕਰਦੇ ਮਾਂ ਬਾਪ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ, ਉਹਨਾਂ ਨੂੰ ਪੜ੍ਹਾਉਣ ਲਿਖਾਉਣ ਵਾਸਤੇ। ਅਤੇ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹ ਵੱਡੇ ਹੁੰਦੇ ਨੇ ਤਾਂ ਆਪਣੇ ਮਾਂ ਬਾਪ ਨੂੰ ਉਸੇ ਤਰ੍ਹਾਂ ਹੀ ਰੱਖੋ ਜਿੱਦਾਂ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਰੱਖਿਆ ਸੀ, ਹੈ ਨਾ?
2: ਬਿਲਕੁਲ।
0: ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
2: ਥੈਂਕ ਯੂ।

0: वो तो बैजू बावरा सी ना, बैंजो बावरा नहीं सी।
1: मेरा नाम है बैंजू ही है जी।
0: अच्छा
1: हाँ
0: जी। थोड़े घर दिया ने ना रखता बैंजो, चाचे ने रखे, ताए ने किन्ने रखे सी?
1: प्यार
0: दा ना तुहाडा बैंजो है, बैंजो ही कहने फिर आपां, है ना?
1: हां जी बैंजो।
0: ते बैंजो जी प्रोग्राम च की सुनेहा लेके आए हो तुसी?
1: सुनेहा मेरा यही है जी कि अज कल तुहानू पता जी बारिशां चालू हो गईआं, ਉੱਤੇ ਲੋਕਾਂ ਦੇ ਘਰਾਂ ਦੇ ਉੱਤੇ ਕਈ ਸਮਾਨ ਤੇ ਆ ਹੁੰਦਾ ਐਸਾ ਜਿਹਦੇ ਵਿੱਚ ਪਾਣੀ ਪੂਣੀ ਜਿਹਾ ਭਰ ਜਾਂਦਾ।
0: ਬਿਲਕੁਲ ਖਾਲੀ ਭਾਂਡੇ ਉੱਤੇ ਸੰਭਾਲ ਕੇ ਰੱਖ ਲੈਂਦੇ ਆ ਲੋਕੀ, ਟੁੱਟੇ ਹੋਏ ਕਈ ਵਾਰੀ ਖਾਲੀ ਟਾਇਰ ਜਿਹੜੇ ਹੁੰਦੇ ਆ ਖਰਾਬ ਟਾਇਰ ਉੱਤੇ ਸੁੱਟ ਦਿੰਦੇ, ਪਤਾ ਨੀ ਕੀ ਕਰਨਾ ਹੁੰਦਾ ਉਹਨਾਂ ਨੇ, ਨਾ ਤਾਂ ਉਹ ਕਿਸੇ ਕੰਮ ਆਉਂਦੇ ਆ, ਉਹ ਸਿਰਫ ਮੱਛਰ ਪੈਦਾ ਹੋਣ ਦੇ ਕੰਮ ਆਉਂਦੇ ਆ।
1: ਜਦੋਂ
0: ਪਾਣੀ ਇਕੱਠਾ ਹੁੰਦਾ ਫਿਰ ਮੱਛਰ ਪੈਦਾ ਹੁੰਦੇ ਆ, ਡੇਂਗੂ ਮਲੇਰੀਆ ਤੇ ਚਿਕਨਗੁਨੀਆ ਕਈ ਤਰ੍ਹਾਂ ਦੀਆਂ ਬਿਮਾਰੀਆਂ
1: ਬਿਮਾਰੀ ਦਾ ਘਰ ਪੈਦਾ ਕਰ
0: ਲੈਂਦੇ ਜੀ। ਜੀ ਜੀ ਇਸ ਤਰ੍ਹਾਂ ਦੇ ਜਿਹੜੇ ਭਾਂਡੇ ਆ ਜਾਂ ਖਾਲੀ ਜਿੱਦਾਂ ਟਾਇਰ ਖਰਾਬ ਟਾਇਰ ਜਿਹੜੇ ਸੁੱਟ ਦਿੰਦੇ ਆ ਛੱਤਾਂ ਦੇ ਉੱਤੇ, ਉਹਨਾਂ ਉਹ ਇਸ ਤਰ੍ਹਾਂ ਦਾ ਕੰਮ ਨਾ ਕਰੋ ਤਾਂ ਕਿ ਸਾਰੇ ਸਿਹਤਮੰਦ ਰਹਿਣ। ਬਹੁਤ ਚੰਗਾ ਲੱਗਾ ਬੈਂਜੋ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
2: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਨਮਸਕਾਰ ਜੀ।
0: ਨਮਸਕਾਰ ਜੀ, ਅੱਗੇ ਵੀ ਵਧੋ ਨਮਸਕਾਰ ਤੋਂ, ਕੌਣ ਬੋਲ ਰਹੇ ਹੋ? ਦੋਸਤੋ ਲੱਗਦਾ ਕਿ ਕਾਲ ਜਿਹੜੀ ਉਹ ਡਿਸਕਨੈਕਟ ਹੋ ਗਈ ਹੈ ਕਿਸੇ ਕਾਰਨ ਕਰਕੇ, ਸ਼ਾਇਦ ਉਹਨਾਂ ਨੂੰ ਸਾਡੀ ਆਵਾਜ਼ ਠੀਕ ਤਰ੍ਹਾਂ ਨਹੀਂ ਸੁਣ ਪਾ ਰਹੀ ਸੀ। ਸ਼ਰੋਤਾ ਆਨਲਾਈਨ ਨੇ, ਆਓ ਸੁਣਦੇ ਹਾਂ ਉਹਨਾਂ ਨਾਲ ਕੀ ਕਹਿੰਦੇ ਨੇ ਉਹ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ।
3: ਹਾਂਜੀ, ਗੁੱਡ ਮਾਰਨਿੰਗ, ਬੋਲ ਰਹੀ ਹਿਮਾਚਲ ਤੋਂ।
0: ਸੁਨੀਤਾ?
3: ਸਮ੍ਰਿਤਾ।
0: ਸਮ੍ਰਿਤਾ, ਸਮ੍ਰਿਤਾ ਡੋਗਰਾ।
3: ਹਾਂਜੀ ਹਾਂਜੀ, ਠੀਕ ਹੈ ਜੀ।
0: ਜੀ ਜੀ ਬਿਲਕੁਲ।
3: ਮੈਂ ਮੈਸੇਜ ਦੇਣਾ ਚਾਹੁੰਦੀ ਨਾ ਕਿ ਜੋ ਬੱਚੇ ਹੈ ਉਹਨਾਂ ਦੇ ਆਪਣੇ ਸੁਪਨੇ ਹੁੰਦੇ, ਤਾਂ ਪੇਰੈਂਟਸ ਆਪਣੇ ਸੁਪਨੇ ਇਹਨਾਂ ਬੱਚਿਆਂ ਦੇ ਥੋਪਣ, ਜਿਸ ਤਰ੍ਹਾਂ ਕਿ ਡਾਕਟਰ ਬਣਾਉਣਾ ਤਾਂ ਬਣਾਉਣਾ ਹੈ ਬੱਚਿਆਂ ਨੂੰ। ਅੱਜ ਕੱਲ੍ਹ ਐਕਸਪੋਜ਼ਰ ਇੰਨਾ ਜ਼ਿਆਦਾ ਹੈ, ਜੋ ਉਹਨਾਂ ਦੀ ਇੱਛਾ ਹੈ ਕਰਨ ਦਿਓ ਤਾਂ ਕਿ ਬੱਚਾ ਵੀ ਆਪਣੇ ਹੱਥ ਵਿੱਚ ਰਹੇ।
0: ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ। ਦੇਖੋ ਕਈ ਮਾਂ ਬਾਪ ਜਿਹੜੇ ਆਪ ਉਹ ਜੋ ਬਣਨਾ ਚਾਹੁੰਦੇ ਹੁੰਦੇ ਸੀ ਉਹ ਨਹੀਂ ਬਣ ਪਾਉਂਦੇ, ਤੇ ਫਿਰ ਉਹ ਆਪਣੇ ਸੁਪਨੇ ਜਿਹੜੇ ਆ ਉਹ ਬੱਚਿਆਂ ਦੇ ਉੱਤੇ ਕੋਸ਼ਿਸ਼ ਕਰਦੇ ਨੇ ਕਿ ਸਾਡੇ ਬੱਚੇ ਪੂਰਾ ਕਰ ਦੇਣ, ਪਰ ਇਸ ਤਰ੍ਹਾਂ ਬਿਲਕੁਲ ਏਦਾਂ ਥੋਪਣਾ ਨਹੀਂ ਚਾਹੀਦਾ ਆਪਣੇ ਸੁਪਨੇ ਉਹਨਾਂ ਉੱਤੇ। ਬੱਚਿਆਂ ਦਾ ਜਿਨ੍ਹਾਂ ਦੇ ਵਿੱਚ ਇੰਟਰਸਟ ਹੈ ਜਿਸ ਚੀਜ਼ 'ਚ, ਉਹ ਉਹਨਾਂ ਬਿਲਕੁਲ ਉਸ ਲਾਈਨ 'ਚ ਉਹਨਾਂ ਨੂੰ ਜਾਣ ਦਿਓ। ਬਿਲਕੁਲ ਸਹੀ ਗੱਲ ਹੈ, ਬਹੁਤ ਆਸ ਹੁੰਦੀ ਹੈ ਮਾਂ ਬਾਪ ਨੂੰ ਆਪਣੇ ਬੱਚਿਆਂ ਤੋਂ ਕਿ ਸਾਡਾ ਬੱਚਾ ਜਿਹੜਾ ਵੱਡਾ ਹੋ ਕੇ ਸਾਡੇ ਸੁਪਨੇ ਜਿਹੜੇ ਉਹ ਸੱਚ ਕਰੇਗਾ। ਜੀ ਜੀ,
3: ਇਸ ਤਰ੍ਹਾਂ ਨਾ ਕਰੇ, ਬੱਚਿਆਂ ਨੂੰ ਰਿਕੁਐਸਟ ਹੈ, ਪੇਰੈਂਟਸ ਨੂੰ ਰਿਕੁਐਸਟ ਹੈ ਮੇਰੀ।
0: ਸਮ੍ਰਿਤਾ ਜੀ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਧਿਆਨ ਦੇਣਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
3: ਥੈਂਕ ਯੂ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਸਰ ਜੀ ਪਿਆਰ ਸਤਿਕਾਰ ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਮੈਂ ਜੀ ਪਿੰਡ ਮਾਨਸਰ ਦੇ ਜ਼ਿਲ੍ਹਾ ਬਹੁਣਾ ਤੋਂ ਜਗਜੀਤ ਮੱਟੂ ਬੋਲਦਾ ਸਰ ਜੀ।
0: ਜੀ ਮੱਟੂ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਕਿਰਪਾ ਜੀ, ਰੋੜੀ ਹੋ ਰਿਹਾ ਗੱਲਬਾਤ ਕਰ ਤੋਰ ਵਧੀਆ ਜੀ।
0: ਫਟਾਫਟ ਸੁਨੇਹਾ ਦੇ ਦਿਓ, ਪ੍ਰੋਗਰਾਮ ਦਾ ਸਮਾਂ ਜਿਹੜਾ ਬਹੁਤ ਘੱਟ ਹੈ।
1: ਠੀਕ ਹੈ ਠੀਕ ਹੈ ਜੀ, ਠੀਕ ਹੈ। ਸੁਨੇਹਾ ਦਾ ਜੀ ਮੈਂ ਤਾਂ ਮਾਤਾ ਪਿਤਾ ਬਾਰੇ ਕਹਿੰਦਾ ਜੀ, ਮਾਤਾ ਪਿਤਾ ਦੀ ਸਾਨੂੰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ।
0: ਬਿਲਕੁਲ ਜੀ ਬਿਲਕੁਲ, ਮਾਤਾ ਪਿਤਾ ਦੀ ਸੇਵਾ ਹਮੇਸ਼ਾ ਬੱਚਿਆਂ ਨੂੰ ਕਰਨੀ ਚਾਹੀਦੀ ਹੈ।
1: ਹਾਂਜੀ, ਦੁਨੀਆਂ ਤੇ ਸਾਨੂੰ ਜੱਗ ਦਿਖਾਇਆ ਜੀ
0: ਜੀ ਜੀ,
1: ਇਹੀ ਦੋ ਗੱਲਾਂ ਕਹਿੰਦਾ ਜੀ।
0: ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਧਿਆਨ ਦੇਣਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
1: ਚੰਗਾ, ਸਤਿ ਸ਼੍ਰੀ ਅਕਾਲ ਸਰ।

0: ਦੋਸਤੋ ਜੀ ਤਾਂ ਬਹੁਤ ਕਰਦਾ ਕਿ ਤੁਹਾਡੀਆਂ ਗੱਲਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣ, ਪਰ ਸਮੇਂ ਹੱਥੋਂ ਅਸੀਂ ਮਜਬੂਰ ਹਾਂ। ਹੁਣ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਰਮੇਸ਼ ਕਪੂਰ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੀ ਅਗਲੀ ਕੜੀ 'ਚ ਅਗਲੇ ਮੰਗਲਵਾਰ ਦਿਨ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ

0: ਬਰਾਮਦ ਕਰ ਲਿਆ ਗਿਆ। ਪੰਜਾਬ ਪੁਲਿਸ ਮੁਖੀ ਗਾਰੇ ਯਾਦਵ ਨੇ ਦਸਿਆ ਕਿ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਮੁੱਖ ਸਾਜਿਸ਼ਕਰਤਾਵਾਂ ਗਗਨ ਕਾਲੀ, ਰਾਜੇਸ਼ ਖੰਨਾ ਅਤੇ ਸ਼ੁਭਮ ਭਿੰਡਰ ਸਮੇਤ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਵਿਚੋਂ 14 ਫਿਰੋਜ਼ਪੁਰ ਦੇ ਅਤੇ 3 ਮੋਗਾ ਦੇ ਰਹਿਣ ਵਾਲੇ ਨੇ। ਮੁੱਢਲੀ ਜਾਂਚ ਤੋਂ ਇਹ ਪਤਾ ਲੱਗਿਆ ਕਿ ਸਾਜਿਸ਼ ਦਾ ਮਾਸਟਰ ਮਾਈਂਡ ਇਕਬਾਲ ਸਿੰਘ ਉਰਫ ਰਵੀ ਧਾਲੀਵਾਲ, ਜੋ ਇਸ ਸਮੇਂ ਇੰਗਲੈਂਡ ਵਿਚ ਰਹਿ ਰਿਹਾ ਅਤੇ ਕਥਿਤ ਤੌਰ ਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੈ। ਇਸ ਦੇ ਨਿਰਦੇਸ਼ਾਂ ਤੇ ਮੁਲਜ਼ਮਾਂ ਨੇ ਪੁਲਿਸ ਸਟੇਸ਼ਨ ਸਦਰ ਮੋਗਾ ਤੇ ਗ੍ਰਨੇਡ ਹਮਲਾ ਕੀਤਾ ਅਤੇ ਫਿਰੋਜ਼ਪੁਰ ਤੋਂ ਜੰਮੂ ਜਾ ਰਹੀ ਰੇਲ ਗੱਡੀ ਵਿਚ ਆਈਈਡੀ ਲਗਾਉਣ ਦੀ ਯੋਜਨਾ ਬਣਾ ਰਹੇ ਸਨ। ਇਸ ਮਾਮਲੇ ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸਰਹੱਦ ਪਾਰ ਤੋਂ ਚੱਲ ਰਹੇ ਗੈਰ ਕਾਨੂੰਨੀ ਨੈਟਵਰਕਾਂ ਖਿਲਾਫ਼ ਆਪਰੇਸ਼ਨ ਪ੍ਰਹਾਰ ਤਹਿਤ ਜ਼ਿਲ੍ਹੇ 'ਚ ਇੱਕੋ ਸਮੇਂ ਛਾਪੇਮਾਰੀ ਕਰਕੇ ਹੁਣ ਤੱਕ ਕਰੀਬ 40 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਬਾਰਡਰ ਰੇਂਜ ਦੇ DIG ਹਰਮਨਬੀਰ ਸਿੰਘ ਗਿੱਲ ਨੇ ਇਸ ਬਾਰੇ ਦੱਸਿਆ।
1: ਅੰਮ੍ਰਿਤਸਰ, ਦਿਹਾਤੀ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿਚ ਉਹ ਵੀ ਚੰਗੇ ਕਾਰਗਰ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਔਰ ਇਹਦੇ 'ਚ ਸਾਨੂੰ ਕਾਫੀ ਵੱਡੀ ਕਾਮਯਾਬੀ ਹੋ ਰਹੀ ਹੈ, ਰਿਕਵਰੀਜ਼ ਦੀ ਵੀ ਤੇ ਇਹਦੇ 'ਚ ਗ੍ਰਿਫ਼ਤਾਰੀਆਂ ਵੀ ਕਾਫੀ ਹੋਈਆਂ ਨੇ। ਮੇਰੀ ਗੈਂਗਸਟਰਾਂ ਨੂੰ ਤੇ ਡਰੱਗ ਸਮਗਲਰਾਂ ਨੂੰ ਇਹੋ ਹੀ ਹੈ ਵੀ ਜਾਂ ਤਾਂ ਸਰੈਂਡਰ ਕਰ ਜਾਓ, ਨਹੀਂ ਤਾਂ ਤੁਹਾਨੂੰ ਗ੍ਰਿਫ਼ਤਾਰ ਕਰਾਂਗੇ ਔਰ ਤੁਹਾਡੇ ਨਾਲ ਸਖਤੀ ਦਾ ਪੇਸ਼ ਆਇਆ ਜਾਊਗਾ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIRR ਜਲੰਧਰ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਤੇ ਖੇਤੀਬਾੜੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਸਮਰਾਲਾ ਦੇ ਪਿੰਡ ਪੂਨੀਆਂ ਵਿਖੇ 1,10,00,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਲਿਫਟ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਪਿੰਡ ਲੰਮੇ ਸਮੇਂ ਤੋਂ ਨਹਿਰੀ ਪਾਣੀ ਤੋਂ ਵਾਂਝਾ ਸੀ ਤੇ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਅਤੇ ਹੁਣ ਇਸ ਪ੍ਰੋਜੈਕਟ ਦੀ 8 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ, ਜਿਸ ਰਾਹੀਂ 767 ਏਕੜ ਖੇਤੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਯੋਜਨਾ ਦੇ ਨਾਲ ਕਰੀਬ 120 ਕਿਸਾਨਾਂ ਨੂੰ ਸਿੱਧਾ ਫਾਇਦਾ ਹੋਏਗਾ ਤੇ ਉਨ੍ਹਾਂ ਦੇ ਸਿੰਚਾਈ ਖਰਚਿਆਂ ਵਿਚ ਵੀ ਕਮੀ ਆਏਗੀ। ਸ੍ਰੀ ਗੋਇਲ ਨੇ ਦੱਸਿਆ ਕਿ ਹਲਕੇ 'ਚ ਨਹਿਰਾਂ ਦੇ ਨਵੀਨੀਕਰਨ ਅਤੇ ਜ਼ਮੀਨਦੋਜ਼ ਪਾਈਪ ਲਾਈਨਾਂ ਲਈ 43,50,00,000 ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਪੋਸਟ ਮੈਟ੍ਰਿਕ ਵਜ਼ੀਫਾ ਯੋਜਨਾ ਅਧੀਨ ਆਉਂਦੇ ਸਾਰੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਤੱਕ ਆਪਣੇ ਚਾਲੂ ਬੈਂਕ ਖਾਤਿਆਂ ਨੂੰ ਆਧਾਰ ਦੇ ਨਾਲ ਜੋੜਨ ਦਾ ਕੰਮ ਲਾਜ਼ਮੀ ਤੌਰ ਤੇ ਮੁਕੰਮਲ ਕਰਵਾਉਣ ਤਾਂ ਜੋ ਉਨ੍ਹਾਂ ਦੇ ਵਜ਼ੀਫੇ ਦੀ ਬਕਾਇਆ ਰਾਸ਼ੀ ਸਿੱਧੀ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾ ਸਕੇ। ਮੰਤਰੀ ਨੇ ਦਸਿਆ ਕਿ ਵਜ਼ੀਫੇ ਦੀ ਸਹਾਇਤਾ ਰਾਸ਼ੀ ਸਿਰਫ DBT ਮਾਧਿਅਮ ਰਾਹੀਂ ਲਾਭਪਾਤਰੀ ਦੇ ਆਧਾਰ ਨਾਲ ਜੁੜੇ ਚਾਲੂ ਬੈਂਕ ਖਾਤੇ ਵਿਚ ਹੀ ਭੇਜੀ ਜਾਂਦੀ ਹੈ। ਅਜਿਹੇ ਵਿਚ ਜਿਨ੍ਹਾਂ ਵਿਦਿਆਰਥੀਆਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕ ਨਹੀਂ ਹਨ ਉਹ ਯੋਗ ਹੋਣ ਦੇ ਬਾਵਜੂਦ ਵੀ ਵਜ਼ੀਫੇ ਦੀ ਰਾਸ਼ੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਨੇ। ਪੰਜਾਬ ਸਰਕਾਰ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਮੰਤਵ ਦੀ ਪੂਰਤੀ ਲਈ ਅੱਜ ਚੰਡੀਗੜ੍ਹ ਵਿਖੇ ਰੱਖਿਆ ਸੇਵਾਵਾਂ ਮੰਤਰੀ ਮਹਿੰਦਰ ਭਗਤ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਤੇ ਪੰਜਾਬ ਐਕਟ ਸਰਵਿਸਮੈਨ ਕਾਰਪੋਰੇਸ਼ਨ ਦੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਵਾਸਤੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਬਕਾ ਸੈਨਿਕਾਂ, ਸ਼ਹੀਦਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਰਕਾਰ ਦੀਆਂ ਵੱਖ ਵੱਖ ਭਲਾਈ ਯੋਜਨਾਵਾਂ ਦਾ ਫਾਇਦਾ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦੇ ਤੀਜੇ ਗੇੜ ਦੇ ਪ੍ਰੋਗਰਾਮ ਮੁਤਾਬਕ ਚੰਡੀਗੜ੍ਹ ਲਈ ਖਰੜਾ ਵੋਟਰ ਸੂਚੀ ਅੱਜ ਪ੍ਰਕਾਸ਼ਿਤ ਕੀਤੀ ਗਈ। ਸੋਧ ਪ੍ਰਕਿਰਿਆ ਦੇ ਹਿੱਸੇ ਵਜੋਂ ਅੱਜ ਚੋਣ ਰਜਿਸਟ੍ਰੇਸ਼ਨ ਅਫਸਰ ਅਮਨਦੀਪ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਹੋਈ। ਉਨ੍ਹਾਂ ਨੇ ਨੁਮਾਇੰਦਿਆਂ ਨੂੰ ਖਰੜਾ ਵੋਟਰ ਸੂਚੀ ਦੇ ਪ੍ਰਕਾਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵੋਟਰ ਸੂਚੀ ਦੀਆਂ ਕਾਪੀਆਂ ਵੀ ਸੌਂਪੀਆਂ। ਖਰੜਾ ਵੋਟਰ ਸੂਚੀ ਵੈਬਸਾਈਟ CEO chandigarh.gov.in ਅਤੇ ਨਾਗਰਿਕ ਪੋਰਟਲ voter.ECI.gov.in ਤੇ ਵੀ ਉਪਲਬਧ ਹੈ। ਜਿਨ੍ਹਾਂ ਨਾਗਰਿਕਾਂ ਦੇ ਨਾਮ ਖਰੜਾ ਵੋਟਰ ਸੂਚੀ ਵਿਚ ਨਹੀਂ ਆਉਂਦੇ ਉਹ ਅੱਜ ਤੋਂ 20 ਅਗਸਤ ਤੱਕ ਦਾਅਵਿਆਂ ਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਵੋਟਰ ਸੂਚੀ 'ਚ ਆਪਣੇ ਨਾਮ ਸ਼ਾਮਲ ਕਰਨ ਲਈ ਸਹਾਇਕ ਦਸਤਾਵੇਜ਼ਾਂ ਦੇ ਨਾਲ ਆਪਣੇ ਦਾਅਵੇ ਜਮ੍ਹਾਂ ਕਰਵਾ ਸਕਦੇ ਨੇ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸੇਵਾ ਕੇਂਦਰ ਅਤੇ ਪਟਿਆਲਾ ਦੇ ਸਬ ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਰਜਿਸਟਰੀਆਂ ਤੇ ਹੋਰ ਵੱਖ ਵੱਖ ਕੰਮ ਕਰਵਾਉਣ ਆਏ ਆਮ ਲੋਕਾਂ ਨਾਲ ਗੱਲਬਾਤ ਕਰਕੇ ਸਰਕਾਰੀ ਸੇਵਾਵਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਹੋਰ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਆਉਣ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਤੇ ਸਬਸਿਡੀ ਵਾਲੇ ਯੂਰੀਆ ਦੀ ਗੈਰ ਕਾਨੂੰਨੀ

0: ਵਰਤੋਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ 'ਚ ਵੱਖ ਵੱਖ ਫੀਡ ਫੈਕਟਰੀਆਂ ਤੇ ਡਾਇੰਗ ਯੂਨਿਟਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਦੋਸਾਂਝ ਨੇ ਕਿਹਾ ਕਿ ਫੀਡ ਫੈਕਟਰੀਆਂ ਤੇ ਹੋਰ ਉਦਯੋਗਿਕ ਇਕਾਈਆਂ ਲਈ ਟੈਕਨੀਕਲ ਗ੍ਰੇਡ ਯੂਰੀਆ ਉਪਲਬਧ ਕਰਵਾਈ ਜਾ ਰਹੀ ਹੈ, ਜਿਸ ਤੇ ਕਿਸੇ ਕਿਸਮ ਦੀ ਸਬਸਿਡੀ ਨਹੀਂ ਦਿੱਤੀ ਜਾਂਦੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਦਰਮਿਆਨੇ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਅੱਜ ਸਵੇਰ ਤੋਂ ਹੀ ਪਠਾਨਕੋਟ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਤੇ ਇਸਦੇ ਨੇੜੇ ਇਲਾਕਿਆਂ 'ਚ ਤੇਜ਼ ਮੀਂਹ ਪੈ ਰਿਹਾ। ਮੀਂਹ ਪੈਣ ਨਾਲ ਸਿਰਫ ਤਾਪਮਾਨ 'ਚ ਗਿਰਾਵਟ ਹੀ ਨਹੀਂ ਦਰਜ ਕੀਤੀ ਗਈ, ਸਗੋਂ ਮੌਸਮ ਵੀ ਸੁਹਾਵਣਾ ਹੋ ਗਿਆ। ਅੱਜ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਯਮੁਨਾਨਗਰ ਵਿਚ 33.6 ਤੇ ਚੰਡੀਗੜ੍ਹ ਵਿਚ 32.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਕਾਰਨ ਕਿਸ਼ਤੀ ਰਾਹੀਂ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਕਿਸ਼ਤੀ ਸੇਵਾ ਬੰਦ ਹੋਣ ਕਾਰਨ ਰਾਵੀ ਦਰਿਆ ਦੇ ਪਾਰਲੇ ਕੋਈ 6 ਪਿੰਡਾਂ ਦਾ ਮੁੱਖ ਇਲਾਕੇ ਦੇ ਨਾਲ ਸੰਪਰਕ ਟੁੱਟ ਗਿਆ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਨੀਟ ਪੇਪਰ ਲੀਕ ਮਾਮਲੇ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਕੱਲ੍ਹ ਤੱਕ ਮੁਲਤਵੀ ਕੀਤੀ ਗਈ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਅਜਲਾਸ ਆਉਂਦੀ 3 ਅਗਸਤ ਨੂੰ ਸ਼ੁਰੂ ਹੋਵੇਗਾ। ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਦਰਮਿਆਨੇ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
1: ਐਫਐਮ 107.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਅੰਮ੍ਰਿਤ ਪਾਣੀ ਦੇ ਤਹਿਤ ਸਰਵਣ ਕਰਦੇ ਹਾਂ ਕੁਝ ਸ਼ਬਦ। ਭਾਈ ਲਖਵਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਇਹ ਸ਼ਬਦ।

0: ਦਿੱਤਾ ਹੈ। ਤੁਹਾਨੂੰ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ।
1: ਲਾਈਫ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ, ਘਰ ਬੈਠੇ ਆਰਾਮ ਨਾਲ ਬੈਂਕਿੰਗ ਕਰਨ ਲਈ ਸਵਿਚ ਟੂ SBI ਪ੍ਰੀਮੀਅਰ ਬੈਂਕਿੰਗ, ਜਿੱਥੇ ਤੁਹਾਨੂੰ ਮਿਲਦਾ ਹੈ ਇੱਕ ਡੈਡੀਕੇਟਡ ਵਰਚੁਅਲ ਰਿਲੇਸ਼ਨਸ਼ਿਪ ਐਸੋਸੀਏਟ, ਜਿਹੜਾ ਸਮਝੇ ਤੁਹਾਡੀ ਜ਼ਰੂਰਤ, ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ, ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ। ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ, ਸ਼ਰਤਾਂ ਲਾਗੂ।
2: हाँ, ये हेलमेट अच्छा है, सेफ है क्या?
3: चिंता मत कीजिए, इस हेलमेट पर ISI मार्क है।
2: और मुझे कैसे पता चलेगा कि ये असली है?
3: BIS केयर ऐप से, जहाँ आपको ये इम्पोर्टेंट डिटेल एक ही क्लिक में मिल जाएगी।
4: बनिए जागरूक ग्राहक और कोई भी प्रोडक्ट खरीदने से पहले उसकी प्रामाणिकता चेक करने के लिए आज ही डाउनलोड करें BIS केयर ऐप।
5: कुछ ही पलों में फौजी भाई सुनेंगे जयमाला कार्यक्रम।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਨੌਜਵਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਜੌਰ ਵਿਚ ਯੁਵਾ ਕਲਿਆਣ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਰੁੱਖ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਉਤਸ਼ਾਹਿਤ ਕੀਤਾ। ਮੁੱਖ ਮੰਤਰੀ ਨੇ ਪੰਚਕੂਲਾ ਵਿਚ ਰੁੱਖ ਲਗਾਏ ਅਤੇ ਜ਼ਿਲ੍ਹੇ ਵਿਚ ਵਾਤਾਵਰਨ ਜਾਗਰੂਕਤਾ ਫੈਲਾਉਣ ਲਈ ਵਨ ਚੇਤਨਾ ਯਾਤਰਾ ਦੇ ਹਿੱਸੇ ਵਜੋਂ 4 LED ਵੈਨਾਂ ਨੂੰ ਹਰੀ ਝੰਡੀ ਦਿਖਾਈ। ਸ਼੍ਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਤੀਰਥ ਯੋਜਨਾ ਵਿਚ 1000 ਨੌਜਵਾਨਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਰਾਜ ਦੇ ਹਰੇਕ ITI ਵਿਚ ਅਤਿ ਆਧੁਨਿਕ ਮਸ਼ੀਨਰੀ ਅਤੇ ਉਪਕਰਨ ਮੁਹੱਈਆ ਕਰਾਏ ਜਾਣਗੇ। ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਦਰ ਬੱਲਭਗੜ੍ਹ ਪੁਲਿਸ ਸਟੇਸ਼ਨ ਵਿਰੁੱਧ ਇੱਕ ਵਕੀਲ ਦੁਆਰਾ ਲਗਾਏ ਗਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਅਤੇ ਪੁਲਿਸ ਮਹਾਂਨਿਦੇਸ਼ਕ ਨੂੰ IG ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾ ਕੇ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ। ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਨਤੀਜੇ ਜੁਲਾਈ ਦੇ ਆਖਰੀ ਹਫ਼ਤੇ ਐਲਾਨੇ ਜਾ ਸਕਦੇ ਨੇ। STET ਦੇ ਨਤੀਜੇ ਲਗਭਗ ਤਿਆਰ ਨੇ। ਸਿਰਫ ਪ੍ਰਸ਼ਨਾਂ ਤੇ ਇਤਰਾਜ਼ਾਂ ਸੰਬੰਧੀ ਮਾਹਰ ਕਮੇਟੀ ਦੀ ਰਿਪੋਰਟ ਦੀ ਉਡੀਕੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੱਲ੍ਹ ਅਤੇ 27 ਤਰੀਕ ਨੂੰ ਕਈ ਥਾਵਾਂ ਤੇ ਅਤੇ 24 ਤੋਂ 26 ਤਰੀਕ ਦੇ ਵਿਚਕਾਰ ਕੁਝ ਥਾਵਾਂ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। 22, 23 ਅਤੇ 27 ਤਰੀਕ ਨੂੰ ਕੁਝ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਵੀ ਉਮੀਦ ਹੈ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ ਬੱਬੂ ਮਾਨ ਦੇ ਗਾਏ ਇਸ ਗੀਤ ਦੇ ਨਾਲ।

ਹੰਸਰਾਜ ਹੰਸ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

0: त्वचा के लिए मैं चुनती हूँ वही जो है सबसे सही, वीको टर्मल क्रीम। मेरी त्वचा का पोषण करे, उसे कोमल, सौम्य और उज्जवल बनाए। वीको टर्मरिक क्रीम, मैंने चुनी खूबसूरती।
1: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਜ਼ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਨੌਜਵਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਜੌਰ ਵਿਚ ਯੁਵਾ ਕਲਿਆਣ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਰੁੱਖ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਉਤਸ਼ਾਹਿਤ ਕੀਤਾ। ਮੁੱਖ ਮੰਤਰੀ ਨੇ ਪੰਚਕੂਲਾ ਵਿਚ ਰੁੱਖ ਲਗਾਏ ਅਤੇ ਜ਼ਿਲ੍ਹੇ ਵਿਚ ਵਾਤਾਵਰਨ ਜਾਗਰੂਕਤਾ ਫੈਲਾਉਣ ਲਈ ਵਨ ਚੇਤਨਾ ਯਾਤਰਾ ਦੇ ਹਿੱਸੇ ਵਜੋਂ 4 LED ਵੈਨਾਂ ਨੂੰ ਹਰੀ ਝੰਡੀ ਦਿਖਾਈ। ਸ੍ਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਤੀਰਥ ਯੋਜਨਾ ਵਿਚ 1000 ਨੌਜਵਾਨਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਰਾਜ ਦੇ ਹਰੇਕ ITI ਵਿਚ ਅਤਿ ਆਧੁਨਿਕ ਮਸ਼ੀਨਰੀ ਅਤੇ ਉਪਕਰਨ ਮੁਹੱਈਆ ਕਰਵਾਏ ਜਾਣਗੇ। ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਦਰ ਬੱਲਭਗੜ੍ਹ ਪੁਲਿਸ ਸਟੇਸ਼ਨ ਵਿਰੁੱਧ ਇੱਕ ਵਕੀਲ ਦੁਆਰਾ ਲਗਾਏ ਗਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਅਤੇ ਪੁਲਿਸ ਮਹਾਂਨਿਦੇਸ਼ਕ ਨੂੰ IG ਪੱਧਰ ਦੇ ਅਧਿਕਾਰੀ